ਨਵੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਸ ਦ ਸਿੰਪਲੈਸਟ ਐਂਡ ਮੋਸਟ ਬਿਊਟੀਫੁਲ ਥਿੰਗ। ਆਈ ਬਾਉ ਟੂ ਦ ਇਨਫਿਨਿਟ ਕ੍ਰੀਏਟਰ ਓਮ, ਆਈ ਬਾਉ ਟੂ ਮਾਈ ਗੁਰੂਦੇਵ, ਮਾਈ ਬਿਊਟੀਫੁਲ ਗੁਰੂ। ਆਈ ਇਨਵੋਕ ਦ ਪ੍ਰੋਟੈਕਸ਼ਨ and the vibration of Guru Nanak, Ad Gure. I bow to the second Guru, Guru Angad. I bow to the third Guru, Guru Amar Das. And I bow to the fourth Guru, Guru Ram Das. And I create a seal of protection as I tune into the vibration of my Gurus. This is a way you can consciously set yourself, consciously present yourself, consciously surrender yourself. And what it does is it takes you out of the way so the Guru can just prevail through you in a very simple, clear channel.